ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਈਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਆ ਬਿਲ ਤੱਕ ਫੈਸਾ

0: ਬਿਲਤਾ ਦੱਕਮ ਫਸੇ ਹੋਗੋਤੇ ਮਿਯੋਤੀ ਫਾਈਪੇ ਐਪ ਬਿਲਤਕ ਆਰਾ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲਤਕ ਫੈਸਾ ਦੱਕਾ ਨਿਮ੍ਮਾ ਲੰਵਿ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨ ਰੀਲੋਡ ਰਾਸਟਸ ਨੂਨਿ ਡੇਟਾ ਪੈਕਵਸ ਨੇਗੇ ਮੀ ਹਮ ਡਿਜਿਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕਿ ਗੇਂ ਲਾਰਿਯ ਵੀਣੁਵੇ ਨੇਂਗਿ ਗੇਂ ਉਲੇਕ ਨੁਜੇਨ ਹੁਰਿਯਾ ਡਿਜਿਟਲ ਪੇਮੈਂਟ ਕ ਫਹਿਪੇ ਮਾ ਫਹਿ
1: We program Gami Genestini, Novelty Printers and Publishers Private Limited on Shai Kofawa, Abdo Faruk Hasan Liu Vafawa, Suwaru Gevantaviri Diha Bekalung, Mi Fotokawadi Onta, Hushala Dini, Rugiya Vafira.
2: Divehi FM, Divehi Naayaku. Numadiha 1 MHz.
3: Nuwadiha 1 MHz. Divehi FM.

ਹਰ ਕਿਸੇ ਕੋ ਨਹੀਂ ਮਿਲਤਾ ਮਿਲਾਵਾ ਐਮੇ ਕੁਰਿੰਗ ਅਡੂਈਵਿਗੇ ਮਿਦੇ ਵਰਮ ਮਾਡੋ ਬੈਤਰੀ ਰੋਮਾਂਟਿਕ ਰੂਹੇਗ ਨਮਸ ਆ ਵਰਸ਼ਨ ਗ ਬੇਨੋ ਕੋ ਫਮੇ ਬਣੀ ਕਲੱਬ ਮਿਊਜ਼ਿਕ ਕਾ ਗਾ ਕੁਰਾ ਕਹਲਾ ਰੋਕ ਬਲੱਡ ਸਟਾਈਲ ਐਮੇ ਫੁਰਤ ਮਲਗਨ ਮੇਨਾ ਮਿਲਾਵਾ ਅਡੂਈਵਿਗੇ ਦੇਰੋ ਲਵ ਕਿਉਂ ਤੇਰੀਆ ਗ ਅਡੂ ਗ ਹੁਰੀ ਇਹ ਸਾਸਤ ਕਾ ਖਿਲਾਫਾ ਅਰਜਿਤ ਸਿੰਘ ਮਿਲਾਵਾ ਗਿਨਸ ਦੀਫ ਮੇ ਬਣੀ ਏ ਨਾਈ ਖਾਸ ਗੋਤਾ ਕਹਨੋਤਾ ਹਿਤੁ ਗ ਐਮੇ ਫੁਮਿਨਾ ਇਹ ਸਾਸ ਮਾਫਤ ਗੋਤਾ

0: درهم.
1: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਉਤੀ ਫਾਈ ਪੇ ਐਪ ਬਿਲ ਤੱਕ ਨਾਰਾ ਜੁਮਲਾ ਅਦਦੁ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦੀ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟੇ ਦੇਨੇ ਮਸ ਦੇਬੈ ਵੈਰ ਬਿਲ ਨੂ ਦੇਕੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਹਾ ਡਿਜੀਟਲ ਪੇਮੈਂਟ ਕ ਫਾਈ ਪੇ ਮਾ ਫਾਈ
2: මෙ ප්‍රෝග්‍රම් ගමි ගෙනස් තිනි නොවල්ටි ප්‍රින්ටර්ස් ඇන්ඩ් පබ්ලිෂර්ස් ප්‍රයිවට් ලිමිටඩ් උන් ශායි කොෆවා අබ්දෝ ෆාරුක් හසන් ලියුවා ෆවා ස්වර්ගවන්තවරි දිහපේ කලුන් මෙ ෆොතුකවාදියොන්ත හුෂාල ඇදිනි රුගීයා වාෆිරා
3: නොදිහ එකෙන් මෙගහට්ස් දිවෙහි FM.

0: ايكو باتا كايتي هادا لاسفجي
1: هادا لاسفجي فوهي مهنجينا هنگا بدي بهي فهمون انا نيكون شو اتو بلالا
2: لانچ بريك
3: ਹੋਣ ਹਿਰਫੀਆਵਾ ਕੋਮੇ ਦੁਹੇ ਗੇ ਮੰਦਰੂ ਇੱਕੇ ਜ਼ਹਾਇਰ
4: ਨੂਆਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
2: ਦੁਹਾ ਕੋ ਸਿਤੰਗਰਾਤਾ ਲਵਾਇਆ 뮤직 ਅਤੇ ਉਨ ਲੋਬੀ ਹਾਜੀਆ ਕ ਬਦਲ ਕੋ ਲਵਿਦਾਣੀ ਬਿਫਾਰ ਮਿਉਤੀ ਇਹ ਫੁਰਸ ਤਿਬੇ ਫੁਲੂੰ ਐਮ ਲੋਬੀਵਾ ਐਮ ਗਯਾਵਾ ਗੜੀ ਆਹਰ ਤੱਕ ਵੰਦੇਂ ਲੋਈ ਬਾਇਕ ਵੜੋਹੀ ਟੀ ਟਾਈਮ ਰਿਕੁਐਸਟ ਮਿਫਹਰ ਕੁੜ ਬਦਲ ਕਾਇਕ
5: ਤੂੰ ਹੀ ਤੂੰ ਹਰ ਸੂ ਤੂੰ ਹੀ ਤੂੰ ਤੂੰ ਹੀ ਖਾਬ ਹੈ
2: ਐਮ ਕਮੁਦਾ ਲਵਤਾਂ ਅੜਵਾ ਹਮੁੰ ਕੋਮੇ 30 ਮਿੰਟਕੁੰ ਅਲਗੁਨ ਮੈਂ ਕੁਰਾ ਸਵਾਲ ਤੱਕ ਜਵਾਬ ਫੁਣਵਾ ਕੋਮੇ ਸਵਾਲ ਕੀ ਐਮਹਕ ਕੰਡਾਲਾ ਖਾਸ ਹਦਿਆਯਾ ਗਾਇਕ ਦੇ ਫਾਲਮੇ ਤਿਬਾਗੇ ਇਲਮਾ ਤਿਬਾ ਐਮ ਗਯਾ ਵਾਲਵਤਾਂ ਮਿਫਹਰ ਮੀ ਹਦਿਆਯਾ ਹਮੇ ਤਿਬਾ ਗੇਂਕ ਸਤੇ ਫਾਲਮਾਂ ਕਦਮਾ
6: Tea time request.
7: Have you ever sagged a Bavaria?
8: Aila ya dekola Zahura lobin kuri kavini.
9: Mihatu ge faratum aharin beenum wafada loiba alaluma oka terikan ihusas nuani kive.
8: Lobi ge hulukol fanduwe kavini nimuma kahamiyatya sababaki ko baba. ज़हुरा के हायातु के वाह का अड़ू हालू मा।
9: निश्क
8: को में बुद्ध दुह करे दिहे जहायर। रिपीट बुरास्फति दुह करे एकार जहायर। ऑडियो वाह का
7: नो दिहे एक मेगाहर्ट्ज़
10: Vehi furifa ala
8: Me Mariam Mashfa
10: Me

ਲੋਹਗੇ ਮਗੁਗਾ ਹੰਗੁਰਾਮ ਖੁਰਤੇ ਅਧਿ ਕਾਫਿਰ ਵੀ ਮੀਹੁਨ ਸ਼ੈਤੋਨਾਗੇ ਮਗੁਗਾ ਹੰਗੁਰਾਮ ਖੁਰਤੇ ਫਾਹਿਤ ਬੈ ਮੀਹੁਨ ਸ਼ੈਤੋਨਾਗੇ ਵਾਗ ਵਿਰਿਨਾ ਹੰਗੁਰਾਮ ਖੁਰਾਸ ਹਮ ਕਸ਼ਵਰੁ ਸ਼ੈਤੋਨਾਗੇ ਕਿਹ ਵਿਰਿਕਮ ਵਨੀ ਨਿਕਮਿਤ ਵਿਗਿਨੇ।

0: ਐਕਟਿਵ ਹੈ ਐਫਐਮ ਨੂੰ ਅਧਿਆਇ ਕੇ ਮੈਗਾਹਰਟਸ।
1: ਲਵ ਫੀਤਾ ਲਵ ਫੀਤਾ
2: ਮੀ ਲਵ ਫੀਤਾ
3: ਹੇਡਾ

0: Lava Fita. Lava Fita.
1: Me Lava Fita. Heda. ਗਾੜੀ ਮਿਹਰ ਮਿਵਣੀ ਨੂੰ ਅਗੜ ਦੀ ਹਮੇ ਨੇ ਠੇਂਗਾ ਫਕੋਰੀਆ ਮੇਦਾ ਲਾਓ ਫੇਤਾ ਮੇ ਸ਼ੋਗੇ ਤੇਰੇ ਹੀ ਗੈਮ ਰੀਤ ਲਾਵਤਕਾ ਗੁੜੂ ਹੁਰ ਮਾਸਿਕ ਕੇ ਤਮ ਮਿਹਾਵਾ ਕੋ ਰਮੁੰਦਣੀ ਅਣੇ ਕਸ ਵਰ ਰੀਤ ਲਾਵੇ ਇਵਾਲ ਦੇ ਨੇ ਮੇ ਫਾਰ ਮੇ ਲੈ ਨੀ ਹਮ ਸ਼ਾਹੂ ਅਵ ਸਰ ਰੀਤ ਲਾਵੇ ਮਿਲਾਵੇ ਕੀ ਮਿਕਸ ਟੇਪ ਮੇ ਦੇਹ ਸਤਾ ਰਵਣਾਹਾਰ ਮੇ ਰਿਲੀਜ਼ ਕੋ ਫਵਾ ਲਾਵੇ ਮੇ ਮੁਹੰਮਦ ਇਰਫਾਨ ਅਦਿ ਨੇਹਾ ਕੱਕਰ ਕੀ ਅਦਿ ਫਾ ਕਬੀਰਾ ਅਦਿ ਨੇਨਾ ਕੇ ਮੈਸ਼ਅਪ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਹ ਨਮਾ ਦੋ ਅਗੁਤ
1: ਅੱਲਾਹੁ ਅਕਬਰ ਅੱਲਾਹ